ਉਦੋਂ ਤੂੰ ਬਿੜਾਵੀ ਇਨੇ ਨਿੰਦਾ ਇਨੇ ਨੇ ਸਰੀ ਓਕਨਾ ਸ਼ਬ ਉਪਨੇ ਸਰੀ ਓਕ ਅਮਸੇ ਨੇ ਨੇ ਤੂੰ ਤੋਨਾ ਤੋ ਹਰੀ ਦਾਨੇ ਦੇ ਤੂੰ ਤੀਮ ਸੋਨੇ ਤੂੰ ਹੱਲਾਨ ਉਹ ਤੋਨਾ ਤੂੰ ਦਾਈ ਸਕਤੀ ਹੈ ਤੋਨਾ ਤੂੰ ਤੂੰ ਤੋਨਾ ਤੋ ਮਗ ਤਿਕਤੀ ਮੀਨੀ ਕਤੇ ਤੇਰਾ ਆਨੇ ਹਦਵੇ ਕ ਏ ਤਾਇਆ ਅਰੇ ਉਨੂ ਦਈ ਅਮ ਸ਼ਬੇ ਬੋਇ ਸ਼ਿਬਾਤ ਅਮ ਸ਼ਬੇ ਬੋਇ ਨਾ ਗਦੀ ਤੂੰ ਤਿੰਦੇਕ ਅਮਸੇ ਵਰੂ ਕਰ ਆ ਤਿਪਤੇ ਹੈ ਇੱਕ ਮੀਨਾ ਆਂਤੇ ਹੈ ਇੱਕ ਦਿਵਾ ਤਿਪਤੇ ਹੈ ਇੱਕ ਉਤ ਬਿੜਾਵੀ ਤੇ ਹੈ ਮੀਨੀ ਕਾ ਸਨਾਇਕ ਤੇ ਕੋਸੇ ਇਹ ਵੋ ਇੰਬਾਵੇ ਕਾ ਦੂਰੇ ਕਾ ਆਨ ਅਰੇ ਇਦਾ ਦਿਸ ਅਰੇ ਕਾ ਤਰੂ ਸਨਾਏ ਕਾ ਇਹ ਦਿਆਕ ਸਨਾਏ ਕਾ ਕੱਸੇ ਗਾਲ ਅਬ ਕਾ ਬੰਬੀ ਕਾਇਆ ਕੱਸੇ ਗਾ ਥਾ ਆਤੀ ਤੁਦਾਈ ਨਾ ਇਦਾਈ ਤਿੰਖੀ ਨਾ ਤੋ ਨ ਤੋ ਮਗਦਾਈ ਕਿ ਥਰੇ ਵਾਇਆ ਬੇ ਤੁਨਾ ਤੀ ਦਾਇ ਉਨ ਅਮ ਸੁਨਾ ਨੇ ਉਨ ਮੀਨਾ ਨਾਏ ਕਰਾਤ ਗਾਨਾ ਤੀ ਭਾਏ ਤਰੋ ਹਈ ਭਾਏ ਮੀਨਾ ਨਾਏ ਮਦਾਰਸ ਤੇ ਨੀ ਮੀਨਾਨ ਅਰੇ ਹਲਾਵੀ ਤੋਵੇ ਨਾ ਵਤੇ ਹੈ ਮੀਨਾ ਨਿਸਰੇ ਕਾਪ ਤੁ ਮਦਰਾ ਸਗਾ ਦਿਆ ਮਿਸ਼ੂ ਬਲਿਫਾਫੀਏ ਨੂ ਮਿਸ਼ੂ ਭੀ ਰੇ ਰੇ ਰਹੀਓ ਉਨ ਮੀਨਾਨ ਠਗਲਾ ਤੋ ਖਾਗੇ ਲਦੀ ਤੀ ਗਦਿਤ ਕਿਸ਼ਿਬ ਉਨ ਸਿਰੇ ਕੋ ਲਿਖਤੀ ਨੀ ਆਇਆ ਸਕਨਾਤ ਨੀ ਆਇਆ ਅਨਾ ਔਰ ਹਾਲੋ ਕੋ ਤੁ ਮਦਰਾ ਸਾ ਵਿਤਵਾਇਕ ਤੋ ਖਲਵਾ ਵਿਤਵਾਇਕ ਮਸਜਿਦ ਵਿਤਵਾਇਕ ਹਾਲੋ ਕੋ ਨਾ ਨਾ ਤੇ ਮਿਸ਼ੂ ਭੀ ਰੇ ਰਤੀ ਨੀ ਤਿੰਦੀ ਤੋ ਤੂ ਨਾ ਨਾ ਨਾ ਤੂ ਤਿੰਦੀ ਕੁਮ ਬਰੋ ਔਰੋ ਕੁ ਬਰੋ ਕੋ ਆਸਿਤ ਤਰੋ ਔਰਿਓ ਕੁ ਮਹੱਤਾ ਆਂਦੀ ਤੂ ਦਾਈ ਤਿਰਸਤੀ ਨੀ ਅਰੇ ਵੇਰ ਹਦੂ ਬਾਇਰ ਇਤਨੇ ਕ ਸਕਨਾਤ ਨੀ ਹਮ ਕਿੰਨਾਤ ਕਾ ਬਰੋ ਇੰਦੀ ਕੁ ਨਾ ਤਿਬਰੀਏ ਕਤੀ ਨੀ ਹੋਇਆ ਤੂ ਮਿਦਰਸ ਕਰਸ ਕਾ ਬਰੋ ਗਲਮ ਅਪ ਕਾ ਬਰੋ ਵੇ ਤੂ ਨਾ ਤੀ ਦਾਵਾ ਕਾ ਕਿੰਦੀ ਇੱਕ ਬਰੋ ਕਦ ਗਿਰਤੀ ਇੱਕ ਨਾ ਦੇ ਦਾਤਨੀ ਇੱਕ ਉਮ ਬਤੂ ਅਰੀ ਹੋ ਅਰੇ ਵਰੀ ਬਨ ਇੰਬਾਬਾ ਬਿਹਾਈ ਨੀ ਦਾਇਨ ਤਾਂਦੀ ਬਿਹਾਈ ਨੀ ਦਾਇਨ ਬਕਈ ਬਰੂ ਕੀ ਮਕਸਾ ਕੀ ਸ਼ਬੂਬ ਨਾ ਕੋ ਥਾਇਆ ਤੋ ਇਹਨੇ ਚਿਵਤੀ ਯਮਕਿਨ ਦਾਇ ਬੇ ਦਾਇ ਬਿ ਕਤੀਕ ਅਨਾ ਔਰ ਇਦਾਇ ਸਕ ਆਇਆ ਸੂਰ ਬਾਇ ਅਤਿੰਦੀ ਆਇਆ ਅਰੇ ਇੰਦੁਆ ਬਿਹਾਈਨੇ ਅਦਗਿਰਤੀ ਅਕ ਨਾ ਦੇ ਦਾਤਨੀ ਤੂ ਨ ਤੂ ਰਾਉ ਨਾ ਗਦੀ ਤੂ ਅਮਸੇ ਉਮ ਬਰੂ ਹਾਬ ਕੋ ਤਕ ਦਰੀਸੋ ਕੇ ਤੀ ਤਵਕ ਇਸਤੇ ਇਤਨਾ ਤੀਕ ਠਗਲਾ ਤੋ ਖਗੇ ਲਦੀ ਤੀ ਉਮ ਬਰੂ ਆਨ ਤਵਾਲੇ ਗਦਿਤ ਕਿਸ਼ਿਬ ਨਾ ਦੇ ਬਿਦਾਇਕ ਅਨਾ ਸਾਨੂ ਤੂ ਤੂ ਨ ਅਮਾ ਗਨਾ ਤੂ ਉਮ ਬਤੂ ਬਰੂ ਕਿਤ ਰਿਸ਼ੇ ਦੋ ਫਗਰ ਤਕ ਦਾਇ ਵਾਇਆ ਤੂ ਦਾਇ ਨਾ ਦੋ ਕਸਰੀ ਵੋ ਅਨਾ ਸਾਨੂ ਤੋ ਨ ਅਦਗਿਰਤੀ ਕੱਲਾ ਅਦਗਿਰਤੀ ਹਦੀਤ ਕਾ ਉਮ ਬਤੋ ਹੋਈ ਸਿਗੀ ਅਤਿੰਦੀ ਅਰੇ ਵਰਿਬ ਸ਼ਿਰਫੀ ਤਵਾ ਨਿਸੇ ਨੁਕ ਦੀ ਸੇ ਸੋਤ ਨੀ ਆਇਆ ਤੂ ਨਸੀ ਤੂ ਕੁ ਨ ਦਾਈ ਤੂ ਅਦਗਿਰਤੀ ਹਦੀਤ ਕਾ ਥਾਇਆ ਤੂ ਬਰੂ ਖਈ ਨੰਸੇਤ ਉਮ ਬਤੋ ਦਾਈ ਥਾ ਤੀ ਨੰਸੇ ਸਾਨੋ ਕਵਾਸਤੀਤ ਅਰਾਓ ਕਵਾਸਤੀਤ ਤਾਈ ਨ ਸਰੀ ਵੋਕ ਅਨੇ ਮਾਗਨਾ ਇਤ ਕਾ ਸਰੀ ਵੋਕ ਬਰੂ ਕੁਕਨਾ ਓਕ ਅਮਾਕ ਤੱਕ ਕਿੱਤ ਆਇਆ ਫਗਰ ਤੱਕ ਵੋ ਆਇਆ ਫਗਰ ਦੀ ਬਲਵਾ ਵੋ ਆਇਆ ਉਮ ਬਤੂ ਤੂ ਕੁਨਾ ਕਿੱਤ ਅਰੇ ਵੋਕ ਤਿੰਦੇਕ ਉਤੂ ਬਿਡਾਵੀ ਭਲੇ ਦਾਇ ਨਾ ਅਸੇ ਨੇਦਨ ਉਤੂ ਨਾ ਤੀ ਦਾਇ ਦਾਇ ਤਿੰਦੀ ਆਇਆ ਦਾਇ ਭਲੇ ਤਿੰਦੀ ਆਇਆ ਉਮ ਬਰੇ ਤਿੰਦੀ ਓ ਉਕਨਾ ਇਹ ਹੈ ਮੀਨੀ ਕ ਤੁਮਾਗੇ ਕਸਤੋ ਦਾਸ ਦੀਤੀ ਸ਼ਬੂ ਬਿਕਤੀ ਤਰੂ ਹੰਗੀਲ ਤਰੂ ਬਰੋ ਕ੍ਰਿਯੋ ਕਸੇ ਕੋ ਅਤੀ ਤਨ ਤੋ ਨ ਹੋਇ ਤਨ ਤੁਮਾਗੇ ਤੋਕਨਾ ਇਸਾ ਕੇ ਆਕਨਾ ਹਨ ਇਕਤੇ ਨ ਮਗਿ ਤਿਕਤੀ ਤੋ ਨ ਉਦੋਂ ਤੁ ਬਿਡਾਵੀ ਦਾਇ ਨ ਇਨ ਨਿ ਸਰੀ ਓਕਨਾ ਤੁਮਾਗਨਾ ਇਤਿਹਾਇ ਮੀਨੀ ਕ ਖਿਆਲ ਤੇ ਤੀ ਰੋਕਨਾ ਬੇ ਤੁਨਾ ਤੀ ਦਾ ਗਲੇ ਕਰੋ ਅਮ ਸ਼ਵਾਬਨਾ ਯਾਰੇ ਕਨ ਇਦ ਦਿਸ ਇਹ ਨਿ ਮੀਨੀ ਕ ਅਰੇ ਕੁਆਸਨਾ ਹਦੂ ਬੇ ਦਾਇ ਸੋਯਾਨਾ ਤੁਮ ਮਦਰਸ ਗਦ ਦੇ ਅਮ ਮਦਰਸ ਗਦ ਦੇ ਬਾਦ ਹਾਲੋ ਕੁ ਦੀਨਾ ਅਰੇ ਮਿਸ਼ੁ ਫਦਾ ਕ ਹੈ ਇਹ ਕੁਮ ਬਰੋ ਅਨਾ ਔਰੋ ਉਮ ਬਤੁ ਹੈ ਦਾਇਤ ਕਿਤ ਦੀ ਤੀ ਸਕਨਾਤ ਨੀ ਨਾ ਨਾ ਤੁ ਤਿੰਦੇ ਅਮ ਸੁ ਬਰੂ ਕਨ ਅਰਤਿ ਬਰੀਕ ਸਨਾਬ ਤਿ ਬਰੀਆ ਅਰਤਿ ਬਰੀਆ ਉਨੋ ਦੀ ਕਸੇ ਗਾਲ ਅਬੂ ਕ ਅੰਬੀ ਕ ਤੁ ਬਿਡਾਵੀ ਕਸਤੂ ਹਾਲੋ ਗਾਲੂ ਕਸਤੋ ਤੁ ਬਿਡਾਵੀ ਗਾਲ ਕੋਲੈ ਇੰਟੇ ਧਾਇ ਏਨੇ ਸਿਰਾ ਤੁਖ।